ਕਾਤਾ ਸਾਰੀਆਂ ਤੈਨੂੰ ਸਤਾਉਂਦੀਆਂ ਪਰ ਮੈਂ ਤੇ ਮੱਥੋਂ ਲਾ ਲਈਆਂ ਜਿਹੜਾ ਸੀ ਮੇਰੇ ਦਿਲ ਚ ਸ਼ਹਿਰ ਹੋਣਾ ਬਾਹਰ ਨੀ ਮੈਂ ਢਾਹਤਾ ਸੀ ਸਾਰਾ ਤੇਰੇ ਜਾਣ ਤੋਂ ਬਾਹਰ ਨੀ ਮੈਂ ਦਿੱਤਾ ਤੇਰਾ ਸਾਥ ਤੈਨੂੰ ਦਿਨ ਦਿੱਤੇ ਰਾਤ ਦਿੱਤੀ ਇੰਨੀ ਆਪਣੀ ਜਾਨ ਜਿੰਨੀ ਕਿਸੇ ਨੂੰ ਕਦੀ ਨੀ ਦਿੱਤੀ ਪਰ ਹੋਈ ਉਹੀ ਫਿਰ ਆਖੀ ਚ ਮੇਰੇ ਨਾਲ ਜਿਹੜੀ ਸ਼ਾਇਦ ਮੈਂ ਵੀ ਕਿਸੇ ਨਾਲ